ਪੁੱਤਰ ਬਾਜ਼ ਬਾਬਾਸ ਆਪਣੇ ਹਮਜਿਨਸਾਂ ਚ ਰਲ ਕੇ ਪਛਾਣ ਕੇ ਇਹ ਚੋਗਾਂ ਚੋਗਦੇ ਤੇ ਪਰਵਾਜ਼ਾਂ ਲਗਾਉਂਦੇ ਤੇ ਉਡਾਰੀਆਂ ਲਾਉਂਦੇ ਕਬੂਤਰ ਕਬੂਤਰਾਂ ਵਿਚ ਬਾਜ਼ ਬਾਜ਼ਾਂ ਵਿਚ ਇਹ ਜਾਨਵਰ ਤਾਂ ਆਪਣੇ ਹਮਜਿਨਸਾਂ ਨੂੰ ਪਛਾਣ ਲੈਂਦੇ ਲੇਕਿਨ ਮਨੁੱਖ ਦੀ ਇਕ ਦੇਰੀਨਾ ਖਾਹਿਸ਼ ਸੀ ਕਿ ਵਾਹਿਗੁਰੂ ਕਿਤੇ ਮੇਰੇ ਵਰਗਾ ਬਣ ਕੇ ਆ ਜਾਏ ਕਿਉਂਕਿ ਅੱਗੇ ਕਈ ਹੋਰ ਸਰੂਪਾਂ ਵਿਚ ਪਰਮੇਸ਼ਰ ਆਇਆ ਪਛਾਣਿਆ ਨਹੀਂ ਗਿਆ ਜੇ ਮੇਰੇ ਜਿਹਾ ਬਣ ਕੇ ਆ ਜਾਏ ਤੇ ਫਿਰ ਮੈਂ ਪਹਿਚਾਣ ਲਵਾਂ ਜਾਣ ਲਵਾਂ ਜਦੋਂ ਆਪ ਨਾਰਾਇਣ ਮਨੁੱਖ ਸੂਰਤ ਸ਼ਕਲ ਧਾਰ ਕੇ ਆਏ ਤੇ ਸਾਡੀ ਪਛਾਣ ਇਹ ਸੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਕੋਈ ਕਹੇ ਭੂਤਨਾ ਉਹ ਕਹੇ ਬੇਤਾਲਾ ਕੋਈ ਆਖੇ ਆਦਮੀ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਦਮੀ ਵੀ ਨਹੀਂ ਸਮਝਿਆ ਇਹ ਫਿਊ ਕੋਈ ਆਖੇ ਆਦਮੀ ਨਾਨਕ ਵਿਚਾਰਾ ਮੈਨੂੰ ਤੇ ਸਾਰਿਆਂ ਨੇ ਬੰਦਾ ਵੀ ਨਹੀਂ ਸਮਝਿਆ ਪੂਤਨਾ ਬੇਤਾਲਾ ਹੀ ਸਮਝਦੇ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਅਟਲ ਸੱਚਾਈ ਦਰਜ ਹੈ ਕਿ ਅਸੀਂ ਆਪਣੇ ਹਮਜਿਨਸ ਪਰਮਾਤਮਾ ਨੂੰ ਜੋ ਪਹਿਚਾਣ ਕੀਤੀ ਉਹ ਦਰਸਾਉਂਦੇ ਨੇ ਕੋਈ ਕਹੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਸੀ ਕਿ ਅਗਲੀ ਸਤਰ ਵਿਚ ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ ਤੋ ਗੁਰੂ ਸਾਹਿਬ ਜੀ ਦੇ ਜਿਸ ਨੇ ਠੁੱਡਾ ਮਾਰਿਆ ਉਹ ਸ਼ਖਸ ਹੈ ਜਿਹਨੇ ਕਦੀ ਪੰਜ ਨਮਾਜ਼ਾਂ ਵਿਚੋਂ ਇਕ ਵੀ ਕਜ਼ਾ ਨਹੀਂ ਕੀਤੀ ਜਿਹਨੇ ਸਾਰੇ ਰੋਜ਼ਿਆਂ ਵਿਚੋਂ ਕੋਈ ਰੋਜ਼ਾ ਤਿਆਗਿਆ ਨਹੀਂ ਜੋ ਜ਼ਿਆਫਤਾਂ ਜ਼ਕਾਤਾਂ ਨਮਾਜ਼ਾਂ ਰੋਜ਼ੇ ਹੱਜ ਹਜ਼ੂਰੀਆਂ ਦਾ ਦਾਅਵੇਦਾਰ ਹੈ ਤੇ ਧਾਰਮਿਕ ਬੰਦਿਆਂ ਦਾ ਜਥੇਦਾਰ ਆਗੂ ਜਿਸ ਵੇਲੇ ਫਕੀਰਾਨਾ ਲਿਬਾਸ ਅੰਦਰ ਗੁਰੂ ਸਾਹਿਬ ਜੀ ਨੂੰ ਸਜਦਾ ਗਾਹੇ ਹਜ਼ਰਤ ਖਲਾਕ ਦੁਨੀਆਂ ਦੇ ਜਿਸ ਕੋਨੇ ਅੰਦਰ ਮੁਸਲਮਾਨ ਭਰਾ ਵਸਦਾ ਏ ਉਹਦੇ ਸਜਦੇ ਦੀ ਥਾਂ ਸਜਦਾ ਗਾਹੇ ਹਜ਼ਰਤ ਖਲਾਕ ਇਸ ਸਾਰੀ ਖਲਕਤ ਦੇ ਨਮਸਕਾਰ ਕਰਨ ਵਾਲਾ ਕੇਂਦਰ ਮੱਕਾ ਮੁਅੱਜ਼ਮਾ ਕਾਬਾ ਉਧਰ ਪੈਰ ਕਰਕੇ ਇਕ ਫਕੀਰ ਨੂੰ ਲੇਟਿਆਂ ਵੇਖਿਆ ਤੇ ਕੋਈ ਆਮ ਕੰਮ ਕਰਨ ਵਾਲਾ ਬੰਦਾ ਨਹੀਂ ਤੌਖਲੇ ਵਿਚ ਆਇਆ ਉਹ ਪੁਰਸ਼ ਜਰ ਨਾ ਸਕਿਆ ਚੱਲ ਨਾ ਸਕਿਆ ਬਰਦਾਸ਼ਤ ਨਾ ਕਰ ਸਕਿਆ ਜਿਹਨੇ ਸਾਰੀ ਉਮਰ ਜਦ ਹੋਸ਼ ਸੰਭਾਲੀ ਏ ਧਾਰਮਿਕ ਰਸੂਮਾਤ ਅਦਾ ਕੀਤੀਆਂ ਨੇ ਅਤੇ ਕਦੀ ਕੋਈ ਕਜ਼ਾ ਨਹੀਂ ਕੀਤੀ ਗੱਲ ਜੋ ਸਾਰਿਆਂ ਵਿਚੋਂ ਸਿਰ ਕੱਢ ਸਰਮੌਰ ਨਿਕਲਵਾਂ ਟੌਪ ਆਫ ਦੀ ਲਿਸਟ ਐਸੇ ਉਚੇਚੇ ਜੀਵਨ ਵਾਲਾ ਧਾਰਮਿਕ ਬੰਦਾ ਏ ਬਾਬੇ ਦੇ ਠੁੱਡਾ ਮਾਰਦਾ ਏ ਇੱਥੇ ਇਕਤਫਾ ਨਹੀਂ ਅੰਦਰਲਾ ਸਾੜਾ ਅੰਦਰਲਾ ਬੋਝ ਬਾਰੇ ਗਰਾਂ ਕਲੇਜੇ ਤੇ ਜ਼ਹਿਰ ਜੋ ਸੀ ਉਹਨੂੰ ਸ਼ਬਦਾਂ ਦਾ ਰੂਪ ਦੇ ਕੇ ਜ਼ੁਬਾਨ ਦਰਾਜ਼ੀ ਵੀ ਕਰਦਾ ਏ ਭਾਈ ਗੁਰਦਾਸ ਜੀ ਨੇ ਇਸ ਹਕੀਕਤ ਨੂੰ ਆਪਣੀ ਕਲਮ ਨਾਲ ਕਲਮਬੰਦ ਕਰਦਿਆਂ ਹੋਇਆ ਆਖਿਆ ਏ ਜੀਵਨ ਮਾਰੀ ਲੱਤ ਦੀ ਕੋਈ ਪੰਜਾਬ ਤੋਂ ਗਿਆ ਹੋਇਆ ਬੰਦਾ ਸੀ ਜਾਂ ਇਹਦੇ ਵੱਡੇ ਵਡੇਰੇ ਕਿਉਂਕਿ ਜੀਵਨ ਕੋਈ ਅਰਬੀ ਦਾ ਨਾਂ ਨਹੀਂ ਪੰਜਾਬ ਦਾ ਹੀ ਨਾਂ ਜਾਪਦਾ ਏ ਜਿਵੇਂ ਹੁਣ ਕਈ ਪੁਸ਼ਤਾਂ ਬਾਹਰਲੇ ਦੇਸ਼ਾਂ ਚ ਬਸ ਜਾਵਣ ਦਾਸ ਇੰਗਲੈਂਡ ਗਏ ਮਹਾਰਾਜਾ ਦਲੀਪ ਸਿੰਘ ਦੇ ਉਸਦੇ ਅੰਤਮ ਸਥਾਨ ਦੀ ਜ਼ਿਆਰਤ ਲਈ ਗਏ ਤਾਂ ਉਹਦੇ ਸਾਹਿਬਜ਼ਾਦੇ ਦਾ ਨਾਂ ਉਥੇ ਅਲੈਗਜ਼ੈਂਡਰ ਲਿਖਿਆ ਹੋਇਆ ਸੀ ਉਸਦੇ ਘਰਵਾਲੀ ਦਾ ਨਾਂ ਪੰਬਾ ਲਿਖਿਆ ਹੋਇਆ ਸੀ ਪਰ ਉਹ ਗਏ ਤੇ ਪੰਜਾਬ ਦੇ ਸੰਤਾਂ ਮੁੰਡ ਤਾਂ ਪੰਜਾਬ ਹੀ ਸੀ ਇਉਂ ਕੁਛ ਪ੍ਰਤੀਤ ਹੁੰਦਾ ਹੈ ਸੋਚਣ ਨਾਲ ਕਿ ਮਹਾਰਾਜ ਦੇ ਮੱਕੇ ਵਿਚ ਠੁੱਡਾ ਮਾਰਨ ਵਾਲਾ ਬੰਦਾ ਜਾਂ ਉਸਦੇ ਵੱਡੇ ਵਡੇਰੇ ਇਧਰੋਂ ਹੀ ਪੰਜਾਬ ਵੱਲੋਂ ਗਏ ਹੋਣਗੇ ਜਦੋਂ ਬਾਬਾ ਗਿਆ ਤੋ ਜੀਵਨ ਮਾਰੀ ਲੱਤ ਦੀ ਕੋਈ ਸਾਧਾਰਨ ਕੰਮ ਕਰਨ ਵਾਲਾ ਬੰਦਾ ਨਹੀਂ ਧਰਮ ਵਿਚ ਪਰਪੱਕ ਤੇ ਹੋਰਨਾਂ ਨੂੰ ਇਧਰ ਤੋਰਨ ਵਾਲਾ ਰਾਹਬਰ ਰਹਿਨਮਾ ਗਾਈਡ ਆਗੂ ਜੀਵਨ ਮਾਰੀ ਲੱਤ ਦੀ ਇਹ ਤਾਂ ਹੋਇਆ ਨਾ ਜੋ ਅਮਲੀ ਤੌਰ ਤੇ ਉਹਨੇ ਕੀਤਾ ਤੇ ਜ਼ੁਬਾਨ ਵੀ ਕਾਬੂ ਨਾ ਰਹੀ ਨਾਲ ਆਖਣ ਲੱਗਾ ਕਿਹੜਾ ਸੁੱਤਾ ਕੁਫਰ ਕੁਫਾਰੀ ਉਹ ਕਾਫਰਾਂ ਦਾ ਕਾਫਰ ਤੂੰ ਕੌਣ ਏ ਜਿੱਧਰ ਦੁਨੀਆਂ ਸਜਦਾ ਕਰਦੀ ਏ ਤੇ ਖਸੂਸਨ ਅੱਲਾ ਦਾ ਘਰ ਏ ਮਰਕਜ਼ ਏ ਠਿਕਾਣਾ ਏ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਏ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋ ਬਜਗਾਰੀ ਇੱਥੇ ਇਕਤਫਾ ਨੇ ਕ੍ਰੋਧ ਕਈ ਸ਼ਕਲਾਂ ਅਖਤਿਆਰ ਕਰਦਾ ਏ
ਫਿਰ ਹੋਰ ਅੱਗੇ ਵਧਿਆ ਤੇ ਮਹਾਰਾਜ ਨੂੰ ਲੱਤ ਤੋਂ ਪਕੜ ਲੈਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਟੰਗੋਂ ਪਕੜ ਪਕੜ ਤੇ ਬਸ ਨੇ ਘਸੀਟਿਆ, ਟੰਗੋਂ ਪਕੜ ਘਸੀਟਿਆ ਤੇ ਘਸੀਟਣ ਤੋਂ ਬਾਅਦ ਜਿਹੜਾ ਅਸਰ ਹੋਇਆ, ਜੋ ਤਾਸੀਰ ਹੋਈ, ਉਹ ਸਭ ਤੋਂ ਪਹਿਲਾਂ ਇਸੇ ਦੇ ਉੱਤੇ ਹੋਈ, ਕਿਉਂਕਿ ਸਪਰਸ਼ ਹੋ ਗਿਆ, ਛੋਹ ਮਿਲ ਗਈ, ਨਾਲ ਲੱਗ ਗਿਆ। ਉਂਜ ਅੱਗ ਵੀ ਬੜੀ ਗਰਮ ਹੁੰਦੀ ਹੈ, ਪਰ ਅੱਗ ਵਿੱਚ ਤਾਖ ਆ ਜਾਏ ਨਾ, ਕਦੀ ਚਾਂਦੀ, ਲੋਹਾ, ਸੋਨਾ, ਤੇ ਉਹਨੂੰ ਨਹੀਂ ਹੱਥ ਲੱਗਦਾ। ਕੋਲਾ ਤਾਂ ਇੱਕ ਦੋ ਵਾਰੀ ਬੰਦਾ ਇੱਧਰ ਉੱਧਰ ਕਰਦਾ ਵੇਖਿਆ ਹੈ, ਪਰ ਜਿਹੜੀ ਚੀਜ਼, ਜਿਹੜੀ ਧਾਤ ਅੱਗ ਦੇ ਵਿੱਚ ਪੈ ਕੇ ਉਦਾਂ ਦੀ ਹੋ ਜਾਏ, ਉਹ ਨਹੀਂ ਹੱਥ ਤੇ ਲੱਗਦੀ, ਉਹ ਸਾੜ ਦਿੰਦੀ ਹੈ, ਦਾਗ ਪਾ ਦਿੰਦੀ ਹੈ, ਛੋਹ ਦੇ ਦਿੰਦੀ, ਆਪਣੇ ਸਪਰਸ਼ ਦਾ ਅਸਰ ਦਿਖਾ ਦਿੰਦੀ ਹੈ। ਤਿਵੇਂ ਰੱਬੀ ਰਹਿਮਤ, ਰੱਬੀ ਰੰਗ ਵਿੱਚ ਗੁਰੂ ਨਾਨਕ ਦੇ ਮਹਾਰਾਜ ਸੋਨੇ ਵਾਂਗ ਤਾਖ ਆ ਚੁੱਕੇ ਨੇ, ਅਤੇ ਗੁਰੂ ਦੇ ਚਰਨਾਂ ਦੀ ਛੋਹ ਭਾਵੇਂ ਕੌੜੇ ਨਾਲ, ਕੌੜੇ ਮਨ ਨਾਲ ਸੀ, ਸੌੜੇ ਮਨ ਨਾਲ ਸੀ, ਜਿਸ ਵੇਲੇ ਛੋਹ ਲੱਗੀ, ਤਾਰ ਚਲਦੀ ਹੋਵੇ, ਬਿਜਲੀ ਦੀ ਕਰੰਟ ਉਹਦੇ ਵਿੱਚ ਕੰਮ ਕਰਦੀ ਹੋਵੇ, ਸਰਕੂਲੇਟ ਕਰਦੀ ਹੋਵੇ, ਜਾਣ ਕੇ ਹੱਥ ਲਾ ਦਿਓ ਜਾਂ ਅਣਜਾਣ ਪੁਣੇ ਨਾਲ ਹੱਥ ਲਾ ਦਿਓ, ਅਣਜਾਣ ਬੰਦਾ ਲਾ ਦੇਵੇ ਜਾਂ ਇਲੈਕਟ੍ਰੀਸ਼ਨ ਇੰਜੀਨੀਅਰ ਹੱਥ ਲਾ ਦੇਵੇ, ਉਹਨੇ ਤਾਂ ਜੋ ਉਹਦੇ ਵਿੱਚ ਰੱਬੀ ਗੁਣ ਹੈ, ਅਜ਼ਲੀ ਗੁਣ ਹੈ, ਜੋ ਉਹਦਾ ਜੌਹਰ ਹੈ, ਉਹਨੇ ਦਿਖਾ ਦੇਣਾ ਹੈ, ਭਾਵੇਂ ਇੰਜੀਨੀਅਰ ਹੱਥ ਲਾ ਦੇਵੇ। ਇੱਕ ਧਾਰਮਿਕ ਇੰਜੀਨੀਅਰ ਨੇ ਜਾਂ ਇਲੈਕਟ੍ਰੀਸ਼ਨ ਨੇ ਹੱਥ ਲਾ ਦਿੱਤਾ, ਰੱਬੀ ਰਹੋ ਗੁਰੂ ਨਾਨਕ ਦੇ ਮਹਾਰਾਜ ਜੀ, ਨਤੀਜਾ ਕੀ ਨਿਕਲਦਾ ਹੈ? ਬੜਾ ਹੈਰਾਨ ਹੋਇਆ ਅਤੇ ਸਖਤੇ ਦੇ ਆਲਮ ਵਿੱਚ ਆ ਗਿਆ। ਮੈਂ ਏਡੇ ਵੱਡੇ ਇਕੱਠ ਅੰਦਰ ਇੱਕ ਫਕੀਰ ਤਬਾ, ਇੱਕ ਫਕੀਰ ਲਿਬਾਸ ਪਹਿਨੇ ਹੋਏ ਬੰਦੇ ਦੀ ਇਨਸਲਟ ਵੀ ਕੀਤੀ ਹੈ, ਮੁਜ਼ੰਮਤ ਵੀ ਕੀਤੀ ਹੈ, ਬੇਅਦਬੀ ਵੀ ਕੀਤੀ ਹੈ, ਠੁੱਡਾ ਵੀ ਮਾਰਿਆ ਹੈ, ਗਲੋਚ ਗਾਲੀ ਵੀ ਕੀਤੀ ਹੈ, ਪਕੜ ਕੇ ਉਸ ਨੂੰ ਘਸੀਟਿਆ ਵੀ ਹੈ, ਪਰ ਹਾਲੇ ਉਹਦੇ ਚਿਹਰੇ ਤੇ ਤਬੱਸਮ ਹੈ, ਮੁਸਕਾਨ ਹੈ, ਖੇੜਾ ਹੈ, ਮੁਸਰਤ ਹੈ, ਸ਼ਾਦਮਾਨੀ ਹੈ, ਸ਼ਗੁਫਤਗੀ ਹੈ, ਜਲਾਲ ਹੈ, ਕਮਾਲ ਹੈ, ਨੈਣਾ ਵਿੱਚ ਲਾਲੀ ਹੈ ਪਰ ਪਿੱਛੇ ਖੁਸ਼ਹਾਲੀ ਹੈ। ਇਹ ਕਿਸ ਕਿਸਮ ਦਾ ਬੰਦਾ ਹੈ? ਇਹ ਇਕੱਲਾ ਹੀ ਨਹੀਂ ਕੋਈ ਆਪਣੀ ਬੇਇੱਜ਼ਤੀ ਸਹਾਰਦਾ, ਚਾਰ ਬੰਦਿਆਂ ਦੇ ਇਕੱਠ ਵਿੱਚ ਤੇ ਇਹ ਹਜ਼ਾਰਾਂ ਬੰਦਿਆਂ ਦੇ, ਲੱਖਾਂ ਦੇ ਇਕੱਠ ਵਿੱਚ ਇਹ ਮੁਸਕਾਂਦਾ ਪਿਆ ਹੈ। ਇਹ ਬੰਦਾ ਹੈ ਜਾਂ ਬਹੀ ਨਾਜ਼ਲ ਹੋਇਆ ਹੈ? ਕੋਈ ਫਰਿਸ਼ਤਾ ਸੀਰਤ ਹੈ? ਜੀਵਨ ਨੇ ਕ੍ਰੋਧ ਵਾਲੀਆਂ ਅੱਖਾਂ ਵਿੱਚ ਥੋੜੀ ਜਿਹੀ ਐਸੇ ਅਸਰ ਦੀ ਹੈਰਤ ਆਈ ਤੇ ਇਹਦੀ ਵੱਲ, ਮਹਾਰਾਜ ਵੱਲ ਵੇਖਿਆ ਵੀ ਮੈਂ ਫਿਰ ਕੀ ਸੀ। ਵੇਂਦਿਆਂ ਸਾਰ ਦੋ ਇਹਦੀਆਂ ਅੱਖਾਂ ਭਾਵੇਂ ਹਾਲੇ ਗਲੀਸ ਸਨ, ਕਸੀਫ ਸਨ, ਕ੍ਰੋਧ ਵਾਲੀਆਂ ਸਨ, ਪਰ ਅਗਲੀਆਂ ਅੱਖਾਂ ਜਿਨ੍ਹਾਂ ਵਿੱਚ ਇਹਨੇ ਅੱਖੀਆਂ ਪਾਈਆਂ ਉਹ ਅੰਮ੍ਰਿਤ ਦ੍ਰਿਸ਼ ਨਾਲ ਭਰਪੂਰ ਸਨ। ਚਾਰ ਹੋਈਆਂ ਅੱਖੀਆਂ, ਦੋ ਜੀਵਨ ਦੀਆਂ, ਦੋ ਮਹਾਰਾਜ ਦੀਆਂ ਅੱਖੀਆਂ ਚਾਰ ਹੋਈਆਂ, ਭਾਵੇਂ ਇੱਕ ਦੂਸਰੇ ਨੂੰ ਵੇਖਿਆ। ਤੇ ਫਿਰ ਜਿਹੜਾ ਹੁਣ ਅਸਰ ਹੋਇਆ ਇਹ ਹੋਰ ਵੀ ਅਲੌਕਿਕ ਸੀ। ਇਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ, ਅਮੈ ਦ੍ਰਿਸ਼ਟ ਸ਼ੁਭ ਕਰ, ਅਮੈ ਦ੍ਰਿਸ਼ਟ ਸ਼ੁਭ ਕਰ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵ ਨਿਦ ਦਰਿਆਓ ਜਨਮ ਹਮ ਕਾਲ ਖਤੋਵੈ, ਗੁਰ ਨਵ ਨਿਦ ਦਰਿਆਓ ਜਨਮ ਹਮ ਕਾਲ ਖਤੋਵੈ, ਸੋ ਕਹੋ ਟਲ ਗੁਰ ਸੇਵਿਐ। ਟਲ ਭੱਟ ਜੀ ਕਹਿੰਦੇ ਨੇ, ਸੋ ਕਹੋ ਟਲ ਗੁਰ ਸੇਵਿਐ, ਅਹਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਚਰਨਾਂ ਤੇ ਟੈਪਿਆ ਜੀਵਨ, ਪਹਿਲਾਂ ਤਾਂ ਨਾਂ ਦਾ ਜੀਵਨ ਸੀ, ਹੁਣ ਅੰਦਰੋਂ ਜੀ ਉੱਠਿਆ। ਕਈ ਬੰਦੇ ਨਾਂ ਦੇ ਚੰਗੇ ਹੁੰਦੇ ਨੇ ਮੇਰੇ ਵਰਗੇ, ਅੰਦਰੋਂ ਐੜਾ ਹੀ ਲੱਗਦਾ ਹੈ ਉਹਨਾਂ ਦੇ ਨਾਂ ਨਾਲ, ਧਰਮ ਸਿੰਘ ਅਧਰਮ, ਅੰਦਰਲੇ ਅਧਰਮੀ, ਬਾਹਰਲੇ ਧਰਮੀ, ਬਾਹਰਲੇ ਸੱਜਣ, ਅੰਦਰਲੇ ਕੁਸੱਜਣ, ਬਾਹਰੋਂ ਜ਼ੇਬ ਔਰੰਗਜ਼ੇਬ ਤੇ ਅੰਦਰੋਂ ਫਰੇਬ। ਜੀਵਨ ਨਾਂ ਦਾ ਜੀਵਨ, ਕਾਇਆ ਦਾ ਜੀਵਨ, ਅੰਦਰੋਂ ਜੀ ਉੱਠਿਆ, ਕਿਉਂਕਿ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਵੀ ਹੋਈ ਤੇ ਨੇਤਰਾਂ ਰਾਹੀਂ ਇਹਦੇ ਅੰਦਰ ਇੱਕ ਜੀਵਨ ਵੀ ਇੰਸਪੀਰੇਸ਼ਨ, ਜੀਵਨ ਦੀ ਇੰਸਪੀਰੇਸ਼ਨ ਵੀ ਮਿਲ ਗਈ। ਤਾਂ ਸਤ ਸੰਗਤ ਜੀ, ਦਾਸ ਤਾਂ ਇੱਥੋਂ ਚੱਲਿਆ ਸੀ ਕਿ ਕਿਸੇ ਸਾਧਾਰਨ ਕਿੱਤਾ ਕਰਨ ਵਾਲੇ ਨੇ ਨਾ ਗਾਲੀ ਕੱਢੀ, ਨਾ ਟੰਗੋਂ ਪਕੜ ਘਸੀਟਿਆ ਤੇ ਨਾ ਠੁੱਡਾ ਮਾਰਿਆ। ਉਹ ਬੜਾ ਧਾਰਮਿਕ ਬੰਦਾ ਸੀ। ਕਈ ਵਾਰੀ
ਪਿੰਡਾਂ ਵਿੱਚ ਰਹਿਣ ਕਰਕੇ ਇੱਕ ਤਜਰਬਾ ਹੋਇਆ ਹੈ ਦਾਸ ਨੂੰ, ਤੁਸੀਂ ਤਾਂ ਚੋਖੇ ਦੇਰ ਦੇ ਇੱਧਰ ਆ ਗਏ ਹੋ, ਪਰ ਪਹਿਲੇ ਬੰਦਿਆਂ ਨੂੰ ਪਤਾ ਹੋਵੇ। ਜ਼ਿਮੀਦਾਰ ਬੜੀਆਂ ਖੇਚਲਾਂ ਕਰਕੇ, ਮੁਸ਼ਕਤਾਂ ਕਰਕੇ, ਅੱਧੀ ਅੱਧੀ ਰਾਤੀ ਉੱਠ ਕੇ, ਕੰਡਿਆਂ ਦੇ ਸਿਰ ਤੇ ਸੱਪਾਂ ਦੇ ਸਿਰ ਮਧੋਲ ਮਧੋਲ ਕੇ ਖੇਤ ਨੂੰ ਬੀਜਣ ਤੇ ਕਰਦਾ ਹੈ, ਬਾਂਹਦਾ ਹੈ, ਸੁਹਾਗੇ ਦਿੰਦਾ ਹੈ, ਧਰਤੀ ਬਣਾਉਂਦਾ ਹੈ। ਜਦੋਂ ਮੈਦੇ ਵਰਗੀ ਹੋ ਜਾਏ, ਹੁਣ ਕੱਲ ਨੂੰ ਇਹਨੇ ਬੀਜ ਪਾਉਣਾ ਹੈ, ਇਹਨੇ ਧਰਤੀ ਨੂੰ ਵਾਹੁਣਾ ਹੈ। ਲੇਕਿਨ ਕੁਦਰਤ ਦੇ ਰੰਗ, ਰਾਤੀ ਬੱਦਲ ਚੜਿਆ, ਮੋਹਰੇ ਧਾਰ ਮੀਂਹ ਵਸ ਗਿਆ, ਇਹਦੀ ਸਾਰੀ ਮਿਹਨਤ ਹੋਰ ਪਿੱਛੇ ਪੈ ਗਈ ਤੇ ਮੀਂਹ ਵਸਿਆ, ਬੀਜਣ ਤੇ ਕੀਤੀ ਹੋਈ ਧਰਤੀ ਸਖਤ ਹੋ ਗਈ, ਕੜਵੀ ਹੋ ਗਈ, ਬਹੁਤ ਸਖਤ ਹੋ ਗਈ, ਹਾਲੇ ਮਿਹਨਤ ਹੋਰ ਦਰਕਾਰ ਸੀ। ਐਨ ਕਈ ਵਾਰੀ ਸੁਖਮਨੀ ਸਾਹਿਬ ਪੜ੍ਹਦਿਆਂ, ਗੁਰਬਾਣੀ ਦਾ ਕੀਰਤਨ ਕਰਦਿਆਂ, ਹੋਰ ਨਿਤਨੇਮ ਆਦਿਕ ਕਰਦਿਆਂ, ਗੁਰੂ ਸਾਹਿਬ ਜੀ ਦੇ ਆਸ਼ੇ ਨੂੰ ਹਿੰਮਤ ਨਾਲ, ਸੂਝ ਬੂਝ ਨਾਲ, ਆਲੇ ਦੁਆਲੇ ਦੀ ਸੋਭਤ ਤੇ ਕੁਰਬ ਦੇ ਅਸਰ ਨਾਲ ਨਿਭਾਉਂਦਿਆਂ ਨਿਭਾਉਂਦਿਆਂ ਮਨ ਬੀਜਣ ਤੇ ਹੋਇਆ ਹੁੰਦਾ ਹੈ। ਤੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਬਾਰਿਸ਼ ਹੀ ਨਹੀਂ ਪੈਂਦੀ, ਗੜੇ ਮਾਰ ਵੀ ਹੋ ਜਾਂਦੀ, ਧਰਤੀ ਸਖਤ ਹੋ ਜਾਂਦੀ। ਜੀਵਨ ਦੀ ਗੱਲ ਬਣ ਚੱਲੀ ਸੀ ਕਿਉਂਕਿ ਬਾਬਾ ਨਾਨਕ ਉੱਥੇ ਪਹੁੰਚ ਚੁੱਕੇ ਸਨ, ਲੇਕਿਨ ਹਉਮੈ ਦੀ ਐਸੀ ਬਾਰਿਸ਼ ਹੋਈ ਕਿ ਇਹਦਾ ਮਨ ਫਿਰ ਕਰੜਾ ਹੋ ਗਿਆ। ਇਸ ਤਰ੍ਹਾਂ ਧਰਮ ਦੀ ਕਈ ਵਾਰੀ ਜਿਹੜੀ ਹੰਗਤਾ ਹੁੰਦੀ ਹੈ, ਬੜੀ ਲਤੀਫ ਹੁੰਦੀ ਹੈ, ਬੜੀ ਮਹੀਨ ਹੁੰਦੀ ਹੈ, ਬੜੀ ਫਾਈਨ ਹੁੰਦੀ ਹੈ, ਤੇ ਇਹਨੂੰ ਡਾਕਟਰ ਵੀ ਕੋਈ ਬਾਬੇ ਨਾਨਕ ਵਰਗਾ ਹੀ ਦੂਰ ਕਰੇ ਤਾਂ ਕਰੇ, ਹਰ ਕਿਸੇ ਦਾ ਕੰਮ ਨਹੀਂ ਹੋਇਆ ਕਰਦਾ। ਇਹ ਧਾਰਮਿਕ ਬੰਦਿਆਂ ਨੂੰ ਵੀ ਕਈ ਵਾਰੀ ਰੋਗ ਤੇ ਜਰਾਸੀਮ ਚੁੰਮਟ ਜਾਂਦੇ ਨੇ। ਬਾਬੇ ਨਾਨਕ ਨੇ ਉਹਦਾ ਉਧਾਰ ਕੀਤਾ, ਉਹਦੇ ਬਦੌਲਤ ਕਈ ਹੋਰਨਾਂ ਨੂੰ ਵੀ ਇਹ ਪਤਾ ਲੱਗਾ ਕਿ ਖੁਦਾ ਇੱਕ ਜਗ੍ਹਾ ਨਹੀਂ ਹੈ, ਖੁਦਾ ਹਾਜ਼ਰ ਬਬਦ ਦਾਇਮ ਬਬੀ ਦੀਦਾਰ ਪਾਕਿਸ਼ਰਾ ਨ ਗਿਰਦਾਵੇ ਦਰੋ ਹਾਇਲ ਨ ਦਰਿਆਓ ਨ ਸਾਇਲਾ ਚਿਰਾ ਬੇਹੂਦਮੇ ਕਰਦੀ ਬਸਹਿਰਾਓ ਬਦਸ਼ਤ ਹੈ ਦਿਲ ਚੂਹਾਂ ਸੁਲਤਾਨ ਖੂਬਾ ਕਰਦਾ ਅੰਦਰ ਦੀ ਦਾ ਮੰਜ਼ਲ ਹਾ। ਭਾਈ ਨੰਦ ਲਾਲ ਸਾਹਿਬ ਜੀ ਗੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਕਬੂਲ ਤਰੀਨ ਸਿੱਖ ਕਹਿੰਦੇ ਨੇ, ਤੇ ਇਸ ਲਈ ਗੁਣ ਗਾਉਣ ਨਾਲ, ਪਰਮੇਸ਼ਰ ਦਾ ਜਸ ਗਾਉਣ ਨਾਲ ਪਰਮੇਸ਼ਰ ਨੂੰ ਨਾ ਕੋਈ ਫਾਇਦਾ ਹੁੰਦਾ ਹੈ ਤੇ ਨਾ ਗਾਉਣ ਨਾਲ ਨਾ ਕੁਛ ਉਹਦਾ ਕੱਟਦਾ ਹੈ। ਠੰਡ ਲੱਗਦੀ ਹੈ, ਸੂਰਜ ਚਮਕ ਰਿਹਾ ਹੈ, ਧੁੱਪ ਵਿੱਚ ਬਹਿ ਜਾਓ ਤਾਂ ਸੂਰਜ ਦਾ ਕੁਛ ਵੱਧਦਾ ਨਹੀਂ, ਤੇ ਜੇ ਨਾ ਬੈਠੋ ਤਾਂ ਉਹਦਾ ਕੱਟਦਾ ਕੁਛ ਨਹੀਂ। ਕੁਰਾ ਹਵਾਈ ਚੱਲ ਰਿਹਾ ਹੈ, ਇਹ ਤੋਂ ਫਾਇਦਾ ਉਠਾ ਲਓ ਤਾਂ ਇਹਦਾ ਕੁਛ ਵਧਿਆ ਨਹੀਂ, ਤੇ ਜੇ ਹੁਸਨ ਵਿੱਚ ਬੈਠ ਕੇ ਕੋਈ ਹੋਰ ਰੋਗ ਲਾਉਣਾ ਹੈ ਤੇ ਉਹਦਾ ਕੁਛ ਕੱਟਿਆ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਐ ਇਨਸਾਨ ਹੁਜਤਾਂ ਨਾ ਕਰ, ਤੇਰੇ ਉੱਤੇ ਪਰਮੇਸ਼ਰ ਦੇ ਤਾਂ ਬੇਅੰਤ ਬੇਅੰਤ ਇਹਸਾਨਾਤ ਨੇ, ਤੇ ਤੂੰ ਉਸਦੇ ਜਿੰਨੇ ਵੀ ਗੁਣ ਗਾਏ ਉਹ ਥੋੜੇ ਨੇ ਤੇ ਬਜਾ ਨੇ। ਬਾਬੇ ਨਾਨਕ ਨੂੰ ਤਾਂ ਏਡਾ ਚਾਓ ਸੀ ਸਤਸੰਗ ਜੀ, ਮੋਢੀ ਬਾਬਾ ਜੀ ਤਾਂ ਏਡੇ ਚਾਓ ਵਿੱਚ ਆਉਂਦੇ ਨੇ। ਜਪਜੀ ਸਾਹਿਬ ਦੀ 32ਵੀਂ ਪੌੜੀ ਦਾ ਧਿਆਨ ਕਰੋ, ਦਿਮਾਗ ਵਿੱਚ ਲਿਆਓ, ਉਹਦੇ ਵਿੱਚ ਸਤਿਗੁਰੂ ਜੀ ਦਾ ਚਾਓ ਕੁਛ ਨਜ਼ਰ ਪੈਂਦਾ ਹੈ। ਹੇ ਮੇਰੇ ਮਾਲਕ, ਤੇਰੇ ਚ ਇੱਕ ਨਹੀਂ ਅਨੇਕਾਂ ਗੁਣ ਨੇ, ਅਨੇਕਾਂ ਗੁਣਾਂ ਦੇ ਮਾਲਕ, ਮੈਨੂੰ ਚਾਓ ਵੀ ਘਨੇਰਾ ਹੈ ਕਿ ਤੇਰੇ ਗੁਣ ਬਿਆਨ ਕਰਾਂ, ਲੇਕਿਨ ਮਜਬੂਰੀ ਹੈ ਉਹ ਇਹ ਕਿ ਤੇਰੇ ਗੁਣ ਬੇਅੰਤ ਨੇ, ਮੇਰੀ ਜ਼ਬਾਨ ਇੱਕ ਹੈ। ਗੈਬੋਂ ਆਵਾਜ਼ ਆਈ, ਫਿਰ ਕੀ ਚਾਹਨਾ ਹੈ? ਬਾਬੇ ਆਖਿਆ, ਇਹੀ ਚਾਹਨਾ ਹਾਂ ਕਿ ਇੱਕ ਜ਼ਬਾਨ ਨੂੰ ਲੱਖ ਜ਼ਬਾਨਾਂ ਵਿੱਚ ਬਦਲ ਦੇ, ਫਿਰ ਮੇਰੇ ਗੁਣ ਕਹਿ ਪਾਏਗਾ। ਗੈਬੀ ਆਵਾਜ਼। ਹਜ਼ੂਰ ਨੇ ਆਖਿਆ, ਨਹੀਂ ਨਹੀਂ, ਹੇ ਗੁਣ ਨਿਧਾਨ, ਤੇਰੇ ਬੇਅੰਤ ਗੁਣ ਤੇ ਵਸਫ ਨੇ 20 ਲੱਖ ਜ਼ਬਾਨ ਵੀ ਥੋੜੀ ਹੈ। 20 ਲੱਖ ਜ਼ਬਾਨ, ਇੱਕ ਤੋਂ ਲੱਖ ਜ਼ਬਾਨ, ਲੱਖ ਤੋਂ 20 ਲੱਖ ਜ਼ਬਾਨ, ਤੇ ਇਹਦੇ ਨਾਲ ਮੈਂ ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ, ਕਹਿੰਦਾ ਹੀ ਜਾਵਾਂ। ਇਹ ਦਰਅਸਲ ਚਾਓ ਹੈ, ਇੱਕ ਦੂਜੀ ਭਾਓ, ਲੱਖ ਹੋਏ, ਲੱਖ ਹੋਵੇ, ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਗੁਰੂ ਸਾਹਿਬ ਜੀ ਸਾਨੂੰ ਸੇਧ ਦਿੰਦੇ ਨੇ ਕਿ ਬਣੀ ਨਾ ਇਨਸਾਨ, ਇਹੀ ਇੱਕ ਤਰੀਕਾ ਹੈ ਪਰਮੇਸ਼ਰ ਨਾਲ ਇੱਕ ਮਿਕ ਹੋਣ ਦਾ, ਵਾਸਲੇ ਹੱਕ ਹੋਣ ਦਾ। ਇਹ ਤਰ੍ਹਾਂ ਇਹੋ ਤਾਂ ਵੇ ਹੈ, ਇਹੋ ਤੇ ਢੰਗ ਹੈ, ਇਹੋ ਹੀ ਯੁਗਤ ਹੈ, ਕਿੱਥੇ ਦੀ ਕਿੱਥੇ ਪਹੁੰਚਣ ਦੀ? ਪਰਮੇਸ਼ਰ ਦੇ ਦਰ ਹਾਜ਼ਰ ਹੋਣ ਦੀ, ਵਾਸਲੇ ਹੱਕ ਹੋਣ ਦੀ, ਇੱਕ ਈਸ਼ ਹੋਣ ਦੀ। ਇਹ ਤਰ੍ਹਾਂ ਪਤ ਪਬੜੀਆ ਚੜਿਆ ਹੋਏ ਇੱਕ ਈਸ਼ਵਰ, ਉਸ ਦਾ ਰੂਪ ਬਣਨ ਵਾਸਤੇ ਸਾਨੂੰ ਉਹਦੇ ਗੁਣ ਗਾਉਣੇ ਚਾਹੀਦੇ ਨੇ। ਜਿਨ੍ਹਾਂ ਗੁਣ ਗਾਏ
ਉਹਨਾਂ ਸ਼ੌਕ ਨਾਲ ਜ਼ੌਕ ਨਾਲ ਉਮਾ ਤੇ ਉਤਸ਼ਾਹ ਨਾਲ ਆਖਿਆ ਪਰਮੇਸ਼ਰ ਨੇ ਮੇਰੇ ਸਿਰ ਉੱਪਰ ਹੱਥ ਧਰ ਕੇ ਮੈਨੂੰ ਇੱਕ ਦਾਤ ਬਖਸ਼ੀ ਹੈ ਨਾਮ ਰਤਨ ਦੇ ਦਿੱਤਾ ਹੈ ਹੁਣ ਮੈਂ ਮਾਲਾ ਮਾਲ ਹੋ ਗਿਆ ਹਾਂ ਹੁਣ ਮੈਂ ਸਾਹਿਬ ਜ਼ਰ ਹੋ ਗਿਆ ਹਾਂ ਆਓ ਅਸਾਂ ਸਾਰੇ ਰਲ ਕੇ ਇਹ ਤੁਕ ਗਾਵੀਏ ਮੇਰੇ ਹੀਰੇ ਹਿਰਦੇ ਵਿੱਚ ਰਤਨ ਨਾਮ ਹਰ ਵਸਿਆ ਦੁਨੀਆਂ ਦੇ ਰਤਨਾਂ ਜਵਾਹਰਾਤਾਂ ਸਮੁਰਤਾਂ ਪੰਨਿਆਂ ਨੀਲਮ ਤੇ ਇਹਨਾਂ ਲਾਲਾਂ ਦੀ ਕੋਈ ਕੀਮਤ ਹੈ ਲੇਕਿਨ ਰਤਨ ਨਾਮ ਅਮੋਲਕ ਹੈ ਇਹਦੀ ਕੋਈ ਕੀਮਤ ਨਹੀਂ ਤੇ ਗੁਰਦੇਵ ਕਹਿੰਦੇ ਨੇ ਮੈਨੂੰ ਤਾਂ ਇਹ ਦੇਖ ਕੇ ਪਰਮੇਸ਼ਰ ਨੇ ਮਾਲਾ ਮਾਲ ਕਰ ਦਿੱਤਾ ਹੈ।

ਭਗਤ ਰਵਿਦਾਸ ਜੀ ਨੂੰ ਜਦੋਂ ਅਕਾਲ ਪੁਰਖ ਵਾਹਿਗੁਰੂ ਭਗਵਾਨ ਦੇ ਦਰਸ਼ਨ ਹੋਏ, ਭਗਵਾਨ ਵੀ ਆਪਣੇ ਪਿਆਰਿਆਂ ਦੇ ਨਾਲ ਚੋਜ ਕਰਦਾ, ਸੰਤ ਖੇਲੇ ਤੁਮ ਸੰਗ ਗੋਪਾਲਾ। ਰੱਬ ਵੀ ਆਪਣੇ ਪਿਆਰਿਆਂ ਦੇ ਨਾਲ ਖੇਡਾਂ ਪਾਉਂਦਾ। ਭਗਵਾਨ ਨੇ ਆਖਿਆ, ਐ ਰਵਿਦਾਸ ਮੇਰੇ ਪੈਰਾਂ ਤੇ ਮੱਥਾ ਨਾ ਟੇਕ, ਮੈਨੂੰ ਨਾ ਛੂ, ਕਿਉਂਕਿ ਤੂੰ ਨੀਚ ਜਾਤੀ ਦਾ ਹੈ ਤੇ ਨਾਲੇ ਮੋਹ ਮਾਇਆ ਵਿੱਚ ਫਸਿਆ ਹੋਇਆ। ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਭਗਵਾਨ, ਜੇ ਅਸੀਂ ਮੋਹ ਮਾਇਆ ਵਿੱਚ ਫਸੇ ਹੋਏ ਹਾਂ ਤਾਂ ਤੂੰ ਵੀ ਕੋਈ ਘੱਟ ਨਹੀਂ, ਤੂੰ ਵੀ ਸੁਤੰਤਰ ਨਹੀਂ, ਤੂੰ ਵੀ ਸਾਡੇ ਪ੍ਰੇਮ ਦੇ ਜਾਲ ਵਿੱਚ ਫਸਿਆ ਹੋਇਆ। ਅਸੀਂ ਤਾਂ ਮੋਹ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਵਾਂਗੇ ਤੇਰਾ ਭਜਨ ਕਰਕੇ, ਤੇਰੀ ਬੰਦਗੀ ਕਰਕੇ। ਤੂੰ ਆਪਣੇ ਛੁੱਟਣ ਦਾ ਯਤਨ ਕਰ, ਅਸੀਂ ਤਾਂ ਤੇਰਾ ਨਾਮ ਜਪ ਕੇ ਛੁਟਕਾਰਾ ਪਾ ਲਵਾਂਗੇ, ਤੂੰ ਸਾਡੇ ਪ੍ਰੇਮ ਦੇ ਜਾਲ ਵਿੱਚੋਂ ਕਦੇ ਨਿਕਲ ਨਹੀਂ ਸਕਦਾ। ਜੋ ਹਮ ਬਾਂਧੇ ਮੋਹ ਫਾਸ, ਭਗਤ ਜੀ ਭਗਵਾਨ ਨੂੰ ਸਨਮੁਖ ਸਮਝ ਕੇ

ਅਸੀਂ ਤਾਂ ਉਹ ਪ੍ਰੀਤ ਤੇਰੇ ਚਰਨਾਂ ਨਾਲ ਜੋੜੀ ਹੈ। ਜਿਸ ਤਰ੍ਹਾਂ ਮੱਛੀ ਨੂੰ ਪਕੜ ਕੇ ਕੋਈ ਕੱਟ ਕੇ ਰਿੰਨ ਕੇ ਖਾ ਜਾਵੇ ਫਿਰ ਵੀ ਉਹ ਪਾਣੀ ਮੰਗਦੀ ਹੈ, ਤੇ ਭਗਵਾਨ ਸਾਡੀ ਪ੍ਰੀਤੀ ਵੀ ਐਸੀ ਹੈ। ਉਹ ਟੁੱਟਣ ਵਾਲੀ ਪ੍ਰੀਤ ਨਹੀਂ, ਮੀਨ ਪਕੜ ਫਾਂਕਿਓ ਅਰ ਕਾਟਿਓ ਰਾਤ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨ ਵਿਸਰਿਓ ਪਾਨੀ।

ਜੀਵ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ। ਇਹ ਵਾਹਿਗੁਰੂ ਜਿਹੜਾ ਤੂੰ ਸਾਨੂੰ ਪ੍ਰੇਮ ਲਾਇਆ ਆਪਣੇ ਚਰਨਾਂ ਦਾ ਸਿਮਰਨ ਬਖਸ਼ਿਆ, ਉਸ ਸਿਮਰਨ ਦੇ ਸਦਕੇ ਅਸੀਂ ਤੈਨੂੰ ਵੀ ਤਾਂ ਬਣਿਆ ਹੋਇਆ, ਕਿਉਂਕਿ ਨਾਮ ਨੇ ਕਿਹਦਾ ਉਧਾਰ ਨਹੀਂ ਕੀਤਾ। ਆਕਾਸ਼ ਮੰਡਲ ਦੇ ਤਾਰਿਆਂ ਦੀ ਗਿਣਤੀ ਤਾਂ ਸਾਇੰਸਦਾਨਾਂ ਨੇ ਕਰ ਲਈ ਹੈ, ਪਰ ਜਿਤਨੇ ਨਾਮ ਨੇ ਤਾਰੇ ਹਨ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਰੋੜਾਂ ਦਾ ਉਧਾਰ ਹੋ ਚੁੱਕਿਆ, ਹੋ ਰਿਹਾ ਤੇ ਰਹਿੰਦੀ ਦੁਨੀਆਂ ਤੱਕ ਨਾਮ ਜਪਣ ਵਾਲਿਆਂ ਦਾ ਉਧਾਰ ਹੁੰਦਾ ਰਹੇਗਾ। ਇਸ ਲਈ ਹੇ ਭਗਵਾਨ ਹਮ ਛੋਟੇ ਤੁਮ ਆਰਾਧ

ਸਿਪਾਹੀ ਭਾਈ ਮਹਾਰਾਜ ਸਿੰਘ ਜੀ ਦੀ ਯਾਦ ਵਿੱਚ ਸਿੰਘਾਪੁਰ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਆਲੀਸ਼ਾਨ ਯਾਦਗਾਰ ਸਥਾਨ ਉਸਾਰਿਆ ਹੋਇਆ ਹੈ।

हर सिमरत तेरी लाज रहे, हर सिमरत जम कछ न रहे, बिन हर सगल

ਸੋਚਾਂ ਵਿੱਚ ਡੁੱਬੇ ਹੋਏ ਹੋ? ਆਖਣ ਲੱਗੇ ਨਹੀਂ ਬੇਟਾ, ਸਾਧਨਾ ਦਿਸੈ ਜੱਗ ਵਿੱਚ ਕੋਆ, ਕੋਈ ਸੰਤ ਨਹੀਂ, ਕੋਈ ਮਹਾਂਪੁਰਸ਼ ਨਹੀਂ, ਸਭ ਪਖੰਡੀ ਹਨ, ਸਭ ਡੰਬੀ ਹਨ, ਕੋਈ ਮਹਾਂਪੁਰਸ਼ ਨਹੀਂ ਰਿਹਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਅਵਸਥਾ ਚ ਆਖਣਗੇ, ਬਾਪੂ ਜੇ ਮੈਨੂੰ ਹੁਕਮ ਕਰੋ ਤੇ ਮੈਂ ਦੱਸਾਂ। ਆਖਣਗੇ ਬੇਟਾ ਤੇਰੀ ਨਿਗਾਹ ਚ ਹੈ ਕੋਈ? ਆਖਣਗੇ ਮਹਾਰਾਜ ਮੈਂ ਐਸਾ ਸੰਤ ਦੱਸਾਂਗਾ, ਮੈਂ ਐਸਾ ਮਹਾਂਪੁਰਸ਼ ਦੱਸਾਂਗਾ, ਮੈਂ ਐਸੀ ਵਿਅਕਤੀ ਦੱਸਾਂਗਾ, ਮੈਂ ਐਸੀ ਜੋਤ ਦੱਸਾਂਗਾ ਜਿਹਦੇ ਇੱਕ ਇੱਕ ਖੂਨ ਦੇ ਤੁਪਕੇ ਤੋਂ ਧਰਮ ਪੈਦਾ ਹੋਏਗਾ, ਜਿਹਦੇ ਇੱਕ ਇੱਕ ਖੂਨ ਦੇ ਕਤਰੇ ਤੋਂ ਧਰਮ ਉਤਪੰਨ ਹੋਏਗਾ, ਧਰਮ ਦੀ ਰਾਖੀ ਹੋਏਗੀ। ਆਖਣਗੇ ਉਹ ਕੌਣ? ਆਖਣਗੇ ਮਹਾਰਾਜ ਆਪ ਤੋਂ ਵੱਡਾ ਸੰਤ ਹੋਰ ਕੋਈ ਨਹੀਂ। ਮੈਂ ਪਿਤਾ ਜੀ ਆਪ ਤੋਂ ਵੱਡਾ ਹੋਰ ਕੋਈ ਮਹਾਂਪੁਰਸ਼ ਨਹੀਂ, ਹੋਰ ਕੋਈ ਤਪਸਵੀ ਨਹੀਂ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਆਖਣਗੇ ਬੇਟਾ ਇਹ ਕੀ ਤੂੰ ਕਹਿ ਰਿਹਾ? ਆਖਣ ਲੱਗਾ ਮਹਾਰਾਜ ਮੈਂ ਠੀਕ ਕਹਿ ਰਿਹਾ ਬਾਪੂ ਜੀ, ਤੁਸੀਂ ਇਸ ਧਰਮ ਦੀ ਖਾਤਰ, ਹਿੰਦੂ ਧਰਮ ਦੀ ਖਾਤਰ ਆਪਣੀ ਕੁਰਬਾਨੀ ਦੇ ਦਿਓ, ਬਲੀਦਾਨ ਹੋ ਜਾਓ, ਭੇਟ ਹੋ ਜਾਓ, ਕੁਰਬਾਨੀ ਦੇ ਦਿਓ। ਆਖਣਗੇ ਤੂੰ ਯਤੀਮ ਹੋ ਜਾਏਗਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਉੱਤੇ ਉਧਰ ਜਬ ਮਤ ਕੇ ਤਬ ਰਾਖਾ ਤਾ ਜੋਏ, ਅਬ ਤੋਂ ਪਏ ਹੈ 9 ਸਾਲ ਕੇ ਕਿਉਂ ਨਾ ਸਹਾਈ ਹੋਏ। ਹੁਣ ਤੇ ਮੈਂ 9 ਸਾਲ ਦਾ ਵਾਂ, ਉਸ ਵੇਲੇ ਮਾਂ ਦੇ ਪੇਟ ਵਿੱਚ ਜਿਹਨੇ ਰਾਖੀ ਕੀਤੀ ਹੈ ਹੁਣ ਵੀ ਰਾਖੀ ਕਰੇਗਾ, ਉਹ ਪ੍ਰਤਪਾਲਨਾ ਕਰਦਾ ਹੈ। ਜਿਹਨਾਂ ਨੇ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਨੀਮਨ ਕਰ ਹੈ, ਪਛ ਪਸੂ ਨਗ ਨਾਗ ਨਰਾਦ ਸਰਬ ਸਮੇਂ ਸਭ ਕੋ ਪ੍ਰਤਪਾਲ ਹੈ। ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਪਰ ਕਰਮ ਵਿਚਾਰ ਹੈ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਹੈ। ਇਹ ਕੋਈ ਬੋਲੋ ਸਤਨਾਮ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੰਡਤਾਂ ਨੂੰ ਕਹਿ ਦਿੱਤਾ, ਪੰਡਤੋ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਅਗਰ ਸਾਡਾ ਗੁਰੂ, ਅਗਰ ਸਾਡਾ ਮੁਰਸ਼ਦ ਕੁਰਬਾਨ ਹੋ ਜਾਏਗਾ, ਭੇਟ ਹੋ ਜਾਏਗਾ, ਕੁਰਬਾਨੀ ਦੇ ਦੇਗਾ ਤੇ ਤੁਹਾਡਾ ਧਰਮ ਬਚ ਜਾਏਗਾ। ਇਸੇ ਤਰ੍ਹਾਂ ਹੀ ਉਹਨਾਂ ਪੰਡਤਾਂ ਨੇ ਜਾ ਕੇ ਕਿਹਾ, ਸਾਨੂੰ ਨਾ ਖਤਮ ਕਰੋ, ਹਿੰਦੂ ਧਰਮ ਉੱਤੇ ਜ਼ੁਲਮ ਨਾ ਕਰੋ, ਸਾਡੇ ਮੁਰਸ਼ਦ ਨੂੰ ਮੁਸਲਮਾਨ ਕਰ ਲਓ, ਸਾਡੇ ਮੁਰਸ਼ਦ ਨੂੰ ਅਗਰ ਤੁਸੀਂ ਕੁਰਬਾਨ ਕਰ ਸਕਦੇ ਹੋ, ਅਗਰ ਉਹ ਕੌਮ ਵਿੱਚ ਆ ਜਾਏ ਤੁਹਾਡੀ ਵਿੱਚ ਤਾਂ ਬਚ ਸਕਦੇ। ਇੱਕ ਵਾਰੀ ਬੋਲੋ ਸਤਨਾਮ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਖੂਨ ਕਿਉਂ ਡੋਲਿਆ? ਆਪਣਾ ਖੂਨ ਇਸ ਕਰਕੇ ਡੋਲਿਆ ਕਿ ਹਿੰਦੂ ਧਰਮ ਦੀ ਖਾਤਰ, ਇਸ ਜਨੇਊ ਦੀ ਖਾਤਰ, ਇਸ ਤਿਲਕ ਦੀ ਖਾਤਰ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਉਹ ਖਾਲਸਾ ਉਹ ਹੁਣ ਵੀ ਰਾਖੀ ਕਰਦਾ ਪਿਆ। ਅੱਜ ਜਿੰਨੇ ਜੰਗ ਹੋਏ ਨੇ, ਅੱਜ ਜਿੰਨੇ ਯੁੱਧ ਹੋਏ ਨੇ, ਪਾਕਿਸਤਾਨ ਦੇ ਖਾਲਸੇ ਨੇ ਅੱਗੇ ਹੋ ਕੇ ਲੜਾਈਆਂ ਲੜੀਆਂ, ਖਾਲਸਾ ਹਰ ਮੈਦਾਨੇ ਜੰਗ ਵਿੱਚ ਅੱਗੇ ਹੈ ਔਰ ਹੁਣ ਵੀ ਖਾਲਸਾ ਅੱਗੇ ਹੀ ਚੱਲਦਾ ਆ ਰਿਹਾ। ਇਹ ਬਹੂ ਬੇਟੀ ਦੀ ਰਾਖੀ ਲਈ ਹੈ, ਇਹ ਜ਼ੁਲਮ ਦੀ ਰਾਖੀ ਲਈ ਹੈ, ਇਹ ਮਜ਼ਲੂਮ ਦੀ ਰਾਖੀ ਲਈ ਹੈ। ਖਾਲਸਾ ਬਣਾਇਆ ਹੀ ਇਸੇ ਕਰਕੇ ਹੈ ਕਿ ਧਰਮ ਦੀ ਰਾਖੀ ਵਾਸਤੇ। ਇੱਕ ਵਾਰੀ ਬੋਲੋ ਸਤਨਾਮ। ਸਮਾਂ ਨਹੀਂ, ਇਹਦੇ ਤੇ ਵਿਸਥਾਰ ਕੀਤਾ ਜਾਏ। ਜੋ ਸ਼ਬਦ ਪੜ੍ਹ ਰਹੇ ਸਾਂ, ਗੁਰੂ ਗੁਰੂ ਜਪ ਮੀਤ ਹਮਾਰੇ।

Gracias.

be specific here if you have a story in some way. How did I? ਕਿਆ ਵੀ ਭਾਵਨਾ ਵਾਲੀਆਂ ਜਿਹੜੀਆਂ ਹੋ ਰਹੀਆਂ ਹਨ ਉਹ ਤਾਂ ਸਾਡੇ ਵਾਸਤੇ ਪਕਵਾਨ ਹਨ ਨਾਨਕ ਸਿਫਤੀ ਰਚਿਆ ਆਓ ਬੈਠ ਸੁਲਤਾਨ ਸਰਦਾਨੇ ਨੇ ਕਿਹਾ ਮਹਾਰਾਜ ਸੁਲਤਾਨ ਬਾਦਸ਼ਾਹ ਨੂੰ ਕਹਿੰਦੇ ਅਜੂਬ ਸਾਹਿਬ ਨੇ ਕਹਿ ਮਹਾਰਾਜੇ ਜੋ ਹੋਰਾਂ ਤੇ ਰੀਤ ਕੇ ਇਹਨੂੰ ਬਾਦਸ਼ਾਹ ਹੀ ਦੇ ਕਿਆ ਮਤਲਬ ਅੱਜ ਉਹ ਕਿਸੇ ਨੇ ਲਗਾ ਤੋਤਰੀ ਜ਼ਬਾਨ ਮੇਰੇ ਸਤਿਗੁਰੂ ਤੇਰੇ ਕੋਲੋਂ ਪੁੱਛਣ ਵਾਸਤੇ ਚਿੰਤਾ ਕੀ ਕਰਨਾ ਪਰ ਘਰ ਵੱਡੀ ਮਾਰ ਦੇਖਣੀ ਹੋਵੇਗੀ ਜੇ ਆਪ ਆ ਗਿਆ ਹੋ ਤਾਂ ਘਰ ਵਾਪਸ ਜਾਵਾ ਸਵੇਰੇ ਫਿਰ ਤੇਰੇ ਦਰਸ਼ਨ ਸਾਨੂੰ ਕਹਿਣ ਲੱਗੇ ਇਹਨਾਂ ਬੰਦਰੀਆਂ ਲੈ ਕੇ ਘਰ ਆਇਆ ਕੁੜੀ ਮਾਰ ਕੇ ਕੋਈ ਵੀਕ ਨਹੀਂ ਸੀ ਦਾਦਾ ਜੀ ਮਾਰ ਉੱਥੋਂ ਅੱਜ ਦੇਰੀ ਲਾ ਕੇ ਆਏ ਅੱਜ ਕੇ ਕਹਿਣ ਲੱਗਾ ਮਾਂ ਜੇ ਸੱਚ ਕੁਛ ਨਹੀਂ ਹੈ ਨਾ ਤਾਂ ਅੱਜ ਤਾਂ ਆਉਣ ਵਾਸਤੇ ਚੇਤੀ ਨਹੀਂ ਮੇਰੇ ਖੇਡਦਾਰੀ ਸ੍ਰੀ ਵੀ ਮਾਂ ਅੱਜ ਤਾਂ ਮੈਨੂੰ ਉਹ ਦਾਦਾ ਮਿਲਿਆ ਜਿਹੜੇ ਦਰਸ਼ਨ ਕੀਤੀਆਂ ਮੇਰੇ ਸਾਹਮਣ ਦੀਆਂ ਭੁੱਖਾਂ ਵੀ ਹੋ ਸਕੀ ਮਾਈ ਮੇਰੇ ਮਨ ਕੋ

que llenar tanto al día, compadre. Vaya a la doblea que yo ya digo. Se puede decir que no va a responder, hermano. Y a preguntar si por qué no va a mal estaba la disciplina. Tanta pedra no quería decir, diría, ¿cómo es que es lo que dice? Madre mía, ¿por qué es que está bien? Madrican, y la padrina, ni a ti no pararme que aquí, hasta ya te he tomado, tú no podrías que alguien que aquí es, me da un barca de la vida. ¿Por qué no? ¿Por qué a mí estoy legal? A la vida, ni mi madre está aquí, por mi madre, ni mi madre aquí, que me he visto un hola también, o barca de la vida, y por barca de la vida. Amb els sedentaris en disfamitxats, a trobar la gent, una estupenda, o fer ja que esperàvem. I això és el que fa, ja podria haver llibat d'arguer, a prima trista ja no sé més, saps? Manta la pitjora de l'indri, i per això estaria, manta el problema de gaire, o que a cada vegada s'han llibat, però té el llibre de l'arguer, a prima de l'arguer, té consistà, hori de l'indri, certa gente o que é necessita ter a certa necessidade de vadir a vir a estar a reproduzir. Assim, jogar é que isso é necessita ter a fora de a sombra, fora de a dareia, para dar a necessidade. Eu estava de mara para ter, era daquele alto posição de baixa. मैंने क्या सुनी तो नो बच्चा भी जाती मैं बच्चा भी मैं तो कहता हूँ कि मैं क्या करा जाती हूँ तो ना ला उसे कि मैंने क्या सुना मेरी पता कि तुझे काम हो नींद हो ऊंच हो कमाल हो पर जो तुझे सैकड़ा चीज़ है उस संसार आए तो तुझे खाली बात फैसला तेरा फैसला वजीर ने किया इस राज राजा की उम्र के ਉਹਦੇ ਘਰ ਸੰਤਾਨ ਕੋਈ ਉਸ ਵੇਲੇ ਦਾ ਰਸੂਲ ਸੀ ਤੇ ਬਾਦਸ਼ਾਹ ਦੀ ਗੱਦੀ ਤੇ ਵਜ਼ੀਰ ਵੀ ਸੀ ਬੈ ਬਾਦਸ਼ਾਹ ਦੀ ਗੱਦੀ ਤੇ ਬਾਦਸ਼ਾਹ ਦਾ ਪੁੱਤੀ ਜਿੰਦਾ ਸੀ ਸਾਰੇ ਦਾ ਪੁੱਤ ਕੋਈ ਨਹੀਂ ਆਖਰਕਾਰ ਇਹ ਫੈਸਲਾ ਕੀਤਾ ਕਿ ਅੱਜ ਅੰਮ੍ਰਿਤ ਵੇਲੇ ਉਸ ਵਾਰ ਕੋਈ ਅੰਮ੍ਰਿਤ ਵੇਲਾ ਖਾਸ ਸਮਾਂ ਹੋ ਸਕਦਾ ਜਿਹੜੇ ਰਾਤੀ ਅੰਮ੍ਰਿਤ ਵੇਲੇ ਜੁੱਤੇ ਨੂੰ ਦੁਰਮੁਖ ਮਾਰੀ ਪਰ ਅੱਜ ਅੰਮ੍ਰਿਤ ਵੇਲੇ ਦੁਰਮਾਨ ਦਾ ਬੜਾ ਸੋਹਣਾ ਬਗੀਚਾ ਕਿਹਾ ਜਿਵੇਂ ਹੋ ਸਕੇ ਆਈ ਆਈ ਸਾਸਨ ਜਿਹੜੇ ਆਪਣੀ ਜਾਤ ਦੀ ਜੁੜਦੇ ਇਹ ਉਹਨਾਂ ਦਾ ਮਨ ਜਾਣਦਾ ਹੈ ਕਿ ਜਿਹੜੀ ਵਕਤ ਪ੍ਰਣਾਲੀ ਉਹਨੂੰ ਹੁੰਦੀ ਹੈ ਫਰੀਦ ਜੀ ਨੇ ਪੁੱਛਿਆ ਇਹ ਦਿੱਤਾ ਹੈ ਕਿ ਖਰੀਦਾ ਰਾਤ ਸਤਪੂਰੀ ਵੰਡੀ ਹੈ ਤਾਂ ਪੂਰੀ ਕਹਿੰਦੇ ਵਕਤ ਆਪਣੇ ਪਹਿਲੇ ਵਕਤ ਪਾਲ ਦੀ ਵੰਡੀ ਜਾਂਦੀ ਹੈ ਜੋ ਵੀ ਰੰਗ ਦਾ ਪਿਆਰ ਹੈ ਜਿੱਥੇ ਗੁਰੂ ਦੇ ਸੁਰਨਾਰ ਸਾਹਿਬ ਸਾਰੀਆਂ ਚੀਜ਼ਾਂ ਦਿੱਤੀਆਂ ਉੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਵੱਡੀ ਰਾਤ ਅੰਮ੍ਰਿਤ ਵੇਲੇ ਦਿੱਤੀ ਅੰਮ੍ਰਿਤ ਵੇਲਾ ਸਤਨਾ ਵਡਿਆਰੀ ਮਿਸਾ ਸ੍ਰੀ ਜੀ ਕਹਿੰਦੇ ਰਾਤ ਪੂਰੀ ਹੁੰਦੀ ਹੈ ਦੁਨੀਆ ਦੇ ਵਿੱਚ ਨਾ ਪਾਲੋ ਪਰ ਜਿਹਨਾਂ ਮੈਂ ਮਿੰਦਰਾ ਵੇਲੇ ਜਿਹਨਾਂ ਮਿਲਦੇ ਉਹ ਬੜਾ ਉਸਦੇ ਵਕਤ ਹੈ ਅੰਮ੍ਰਿਤ ਵੇਲੇ ਜਾਣ ਵਾਲੇ ਨੂੰ ਕਿ ਗੁਰਮੁਖ ਦਾਸਰਾਜ ਵੀ ਕਹਿੰਦੇ ਆਏ ਨੇ ਮਾਤਾ ਨੂੰ ਪਹਿਲਾਂ ਦੱਸਿਆ ਨਹੀਂ ਕਹੀ ਕਿ ਗੁਰੂ ਦੀ ਗੱਲ ਕਰ ਰਿਹਾ ਜੀ ਸਾਧਨ ਸਰ ਜਾਗਤ ਰਹੇ ਕਿ ਨਹੀਂ ਜਾਗਤ ਵਾਲੇ ਵੀ ਕੁਛ ਕਿਹਾ ਸੁਤਰਾ ਕੇ ਉਹ ਨੂੰ ਕੀ ਮਿਲਦਾ ਹੈ ਪਰ ਇਹਨਾਂ ਨੇ ਕਿਹਾ ਫੈਸਲਾ ਕੀਤਾ ਅੰਮ੍ਰਿਤ ਵੇਲੇ ਸ਼ਹਿਰ ਦਾ ਗੇਟ ਖੋਲੋ ਜਿਹੜਾ ਪਹਿਲਾਂ ਮੱਥੇ ਲੱਗੇ ਉਹਨੂੰ ਇਸ ਰਾਜ ਗੱਦੀ ਤੇ ਬਿਠਾ ਰਿਹਾ ਹੈ ਇਹਨੇ ਸੁਣਿਆ ਕਿ ਇਹਦੀ ਰਚਨਾ ਜਪਿਆ ਅਲਹਮਦੁਲਿਲਾ ਤੁਸੀਂ ਵੀ ਸਾਰੇ ਜਗੋ ਸਤਾਂ ਕਰਨ ਵਾਲਾ ਅੱਜ ਵੀ ਮਹਾਰਾਜ ਪਹੁੰਚ ਗਿਆ ਇਸ਼ਨਾਨ ਕੀਤੇ ਅਤਰ ਲਗਾਏ ਰੂਹ ਕੇਵੜੇ ਲਗਾਏ ਕਿੰਨੀ ਪੋਸ਼ਾਕ ਪਹਿਨਾਈ ਸਿਰਫ ਕਾਲ ਰੱਖਣ ਲੱਗੇ ਕਹਿਣ ਲੱਗਾ ਫੈਲ ਮੈਂ ਤੁਹਾਡਾ ਬਾਦਸ਼ਾਹ ਹਾਂ ਜੀ ਹੁਕਮ ਬੰਦੋਗੇ ਬੰਦਾ ਨੇ ਕਹਿ ਲਗਾ ਮੇਰੇ ਨਾਲ ਅਸੀਂ ਵੀ ਰਾਤ ਤੁਰ ਪਿਆ ਕਿੱਥੇ ਕਿੱਥੇ ਸਾਰੇ ਅਹਿਕਾਰ ਕਿੱਥੇ ਪਹੁੰਚ ਗਏ ਕਿੱਥੇ ਮੇਰੇ ਧਰਮਨਾਥ ਦੇ ਪਾਤਸ਼ਾਹ ਜੋ ਕਰ ਗਏ ਜਾ ਕੇ ਨੇ ਮੱਥਾ ਟੇਕਿਆ ਅਰੂ ਨੇ ਟੇਕਿਆ ਤੇ ਪਿਆਰ ਨਾਲ ਫਿਰ ਗਿਆ ਨਾਲ ਵੀ ਫਿਰ ਕੀ ਆਓ ਬੈਠੀ
مردانے میں کر دیا کیا بھائی تو کر رہا ہے کل کا میرا میں تو پائی گر درد ہے آج کتنی بھرتی ہے اتنی خوشبو کرپا کرو کہنے لگا پتا لیا یہ ساری کرپا میرے سن گرو نانک کی بات ہے ہلو کہنے لگے میں بتا لیا سچ میں بابا یہ کہڑی چیز تیری سے ہو یہ وڈی داد لگے بتا دیا یہ پیار والی ہو رہا ہے

है कि उनको दर्शाया जितना है।

किसी गुरु ने भी किया

करते हैं। चंद्र

தெரிந்து சிறிய சித்தாக இருக்கணும் என்று சொன்னால்

Thank you.

0: ਜੇ ਦੂਜੇ ਪਾਸੋਂ ਮੰਗੀ ਹੈ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ ਮੋਹ ਦੂਜੀ ਨਾਹੀ ਥਾਂ
1: ਖੁਦ ਨੂੰ ਜੋੜ ਜਾਈਏ ਪ੍ਰਭ

ਪਰਿਵਾਰ ਆ, ਬਹੁਤ ਚੰਗਾ ਪਰਿਵਾਰ, ਸੱਜਣ ਪਰਿਵਾਰ। ਖਾਲਸਾ ਮੇਰੋ ਕਰਤ ਉਦਾਰ, ਖਾਲਸਾ ਮੇਰੀ ਪਿੰਡ ਪਰਾਨ, ਖਾਲਸਾ ਮੇਰੀ ਜੀ ਜਾਨ ਕੀ ਜਾਨ।

ਸਾਰੇ ਸਰੀਰ ਦੇ ਵਾਲ ਜੀਭਾ ਬਣ ਜਾਣ। ਰੋਮ ਰੋਮ ਜੇ ਰਸਨਾ ਪਾਉ ਤਦ ਪੁਖਾਲਸਾ ਜਸ ਤੈ ਗਾਉ, ਤਦ ਪੁਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ।

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਣਾ ਕੀਤੀ। ਸਤਿਗੁਰੂ ਕਹਿੰਦੇ ਨੇ, ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ।

ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ, ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਣਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਸਭ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਏ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਸਵਰਨਜੀਤ ਕੌਰ ਵੱਲੋਂ ਅੱਤ ਸ਼ਰਧਾ ਪਿਆਰ ਤੇ ਸਤਿਕਾਰ ਸਹਿਤ ਗੁਰਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ, ਗੌੜੀ ਸੁਖਮਨੀ ਮਹਿਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਦਾ ਤਨਖਾ ਜਿੰਦੇ ਸਮਰਥ ਲਾਈਏ ਕੂੜਾ ਲਾਲਚ ਛੱਡੀਏ ਹੁਕਮਾਂ ਨਾਲ ਚਾਈਏ ਫਸਵੇ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰੂ ਵਿਖਿਆ ਤਾਂ ਤੂੰ ਕਿਨਾ ਵੀ ਪਾਈਏ ਮੈਂ ਥੋੜੀ ਤੇ ਗੁਆਈਏ ਸਤਨਾਮ ਸੁਣਵਾ ਹੈ ਜੀ।

ਕਰਨ ਜਿਨ੍ਹਾਂ ਖੁਦ ਪਾਇਆ ਤਾਂ ਤੈਨੂੰ ਇੱਕ ਸਮਝਾਇਆ ਇਹਨਾਂ ਜਨਤਾ ਸਿਵਾ ਸਿੱਖਣਾ ਹੀ ਵੇਖੀ ਜਾਂ ਤੂੰ ਪਾਇਆ ਇਕਰਾਂ ਨੂੰ ਤੂੰ ਮੇਲਾ ਕਾਪਾ ਤੂੰ ਦਿਖਾਇਆ ਗੁਰਕਿਰਪਾ ਤੇ ਜਾਣਿਆ ਜਿੱਥੇ ਸੁਦਾ ਬਿਹਾਇਆ ਚਾਹੇ ਦੇਵ ਭਾਈ ਸਮਾਇਆ ਸਤਨਾਮ ਸਿੰਘ।

ਹੋਏ ਗੁਨਹਗਾਰ ਤੋਂ ਵੀ ਸਾਧਨਾ ਮਾਰੀਏ। ਜਿਹਾ ਕਾਲੇ ਕਾਲਾ ਪੇਸ਼ੋ ਨਾ ਪਚਾਰੀ ਐਸੀ ਕਰਾਂ ਛੇੜੀਏ ਦਰਗੇ ਗਿਆ ਹਾਰੀਏ। ਪੜਿਆ ਪਿਉਂਦੀਆਂ ਚਾਰ ਕੇ ਵਿਚਾਰੀਏ ਮੁਚਲੇ ਸੁਰਗੇ ਮਾਰੀਏ ਸਤਨਾਮ ਸ੍ਰੀ ਵਾਹ।

बीमार रोड़ा से बैठ के सजू जी ने पहली पौड़ी का दुख थी अपनी कमाई का बधाना पा के रिज भी है जिला सुझना वाला इमराबाद और रोड जिला अपने गुरु ने विचाई की थी दास ने सच्ची दर्शन की थी हम पाकिस्तान तो जिला आ गया तो कैदी सात पंडित वेखन भावे रोड सन पर जिन्हों रोड़ा उत्ते सतगुर के पातशाह जी ने समाधि लगाई जो उन्होंने हाथ लाओ तो देखो वर्गे साई साहब जी ने हार कर रोड़ा की तो करी मिठाई फिर पाई गई तपस्या क्योंकि सानू तपस्वी बनाना की सानू संत सिपाही बनाना मेरा सिपाही भी संत भी बनाए इतने राजपाल उसके योग भी दे इस वास्ते मार्ग में पहला आप पारी नहीं तपस्या बड़े पार हर क्यों बनाए महान क्योंकि कर कर दे जाके पैगाम दे दुनिया को वाहेगुरु नाल जोड़ बाबा जी बचन करते सर बाणी कहन वास्ते नहीं ये कमाई करके दुनिया को गुरु ने पहला आप कमाई वड़े बाबा जी एक बार शिमले तो उपर कुफरी एक जगह है उसके पहुंचे पूर्वमासी का समागम आया जिस तरह अज भाडा वाली पूर्वमासी तो उस जिथे लैस ख्याल आया चलो बाबा जी के दरबार च हाजरियां भरिए कुफरी पहुंचे होर भी संगत दिल्ली तू देहरादून लाहौर चंग लुधियाना होर किताब शिमले दिया संगत उठे पहुंची राती दीवान लगा महाराजा पटियाला सारी सेवा बाबा जी ने उन्होंने संभाली हुई बड़ी संगत हुई राती एक दो बजे समाप्ति हुई अमृत वेले फिर की संगत तो उस वेले हजूरी राजी सर भाई साहब भाई संतर जिस तरह अजकल बाबा जी ने हजूरी राजी भाई साहब भाई के वो किधरे बाहर नहीं वो तो उसे सर गुरु नानक के पातशाह जी को हाजर हाजर जान के साहबान कीर्तन द्वारा हाजरी भर के कीर्तन सुना के उन्होंने चिट्ठी पत्रों तौर आए बड़ी मेहर की उन्होंने बख्शिशा की कैरी खास संगत तो अजकल जिस तरह हजूरी राजी भाई साहब भाई शेर उस वेले भाई संता सिंह जी राजी अमृत वेले कीर्तन होया पूर्व माशी तो दूसरे दिन हाउ किस कोल घुमाया गुरमुखी ने गरीब ये उसकी मर्यादा है पूर्व माशी तो दूसरे दिन यही कीर्तन बड़े बाबिया को लैके इतना आनंद बनया कीर्तन का कि राजमाता इतने प्रभावित हुए आप संगत की उठ के बाहर आके साध संगत जोड़े जा रहे गुरमुखी देख रही थी कीर्तन का भोग पाया हुक्म होया सेवका सुखी शब्द की हाजरी पर कीर्तन आरंभ किया शब्द पड़िया कोई आन मिला रहे मेरा कीर्तन क्या है हम जिस प्रयास विचारी दर्शन हर देख के कृपा करे तो सतगुरु मेले हर हर काम से जे सुखदे तो तुझे एराधी दुख भी तुझे ते आई जे भुखदे तो इस ही राजा दुख विच सुख बनाई तनमत काट काट सब अरती अग्नि आप जलाई पखा फेरी पानी धोवा जो देवे सुख संगम जुड़ी अमृत वेले एक मौसम बाबा जी विरागर लगाते जुड़े सन अकाल पुरख ये सवेरे सुख पढ़ी बाबा जी ने विराग दा कहन लगे भाई जी की पढ़े गरीब आज पखा फेरी पानी धोवा जो देवे बाबा जी कहन लगे कदे पखा फेरिया भी है कि एवं पढ़ी जाए कदे संगतां वास्ते पानी धोए हथ जोड़ के किया ने गरीब नवाज असी तो पंगतियां पढ़न दे बाबा जी कहन लगे फिर जे अमल नहीं किया तो सानू किस तरह उपदेश कर सकते असी नहीं जुड़िया कीर्तन सुना कह दी खास संगत संत महाराज संत जान सिंह जी सारा जन
ਉਹਨਾਂ ਦੇ ਪਿਤਾ ਜੀ ਦਾ ਜੋੜੀ ਵਾਲਾ ਸਿੰਘ ਵਾਜੇ ਤੋਂ ਉਠਾ ਦਿੱਤਾ। ਮਨ ਚ ਬੜੀ ਨਿਰਾਸ਼ ਹੋਈ, ਬਾਬਾ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਆਏ, ਉਲਟਾ ਲਿਆ ਜੀ। ਕਿਸੇ ਗੁਰਮੁਖ ਨੇ ਕਿਹਾ ਕਿ ਉਦਾਸ ਨਾ ਹੋ, ਕਿਉਂਕਿ ਬਾਬਿਆਂ ਦੀ ਤਾੜਨਾ ਹੀ ਤਾਂ ਮਹਾਂਪੁਰਸ਼ਾਂ ਨੂੰ ਤਾੜਦੇ ਹਨ ਜੀ, ਉਹਨੂੰ ਕੁਝ ਦੇਣਾ ਮਾਤਰ ਉਸ ਬੱਚੇ ਨੂੰ ਕੁਝ ਕਹਿੰਦਾ ਹੈ ਜੀ, ਇਹਨੂੰ ਲਹਿਰ ਬਣਾਉਣਾ ਹੁੰਦਾ। ਕੁਝ ਉਪਰਾਲਾ ਕਰੋ, ਸੋਚਿਆ ਕਿ ਪੱਖੇ ਦਾ ਤਾਂ ਮੌਸਮ ਨਹੀਂ, ਕਿਉਂਕਿ ਉੱਥੇ ਬੜੀ ਠੰਡ ਹੁੰਦੀ। ਖਿਆਲ ਆਇਆ ਵੀ ਪਾਣੀ ਲੈ, ਪਰ ਪਾਣੀ ਬੜਾ ਨੀਵਾਂ, ਚਸ਼ਮਾ ਬੜੀ ਦੂਰ, ਉੱਥੋਂ ਇਸ਼ਨਾਨ ਕਰਕੇ ਹੀ ਮਸਾਂ ਉੱਪਰ ਚੜਿਆ ਜਾਂਦਾ। ਕੋਸ਼ਿਸ਼ ਕੀਤੀ ਪਿਆਰੀ ਸਿਰ ਦੇ ਉੱਤੇ ਸੀਲ ਚੁੱਕ ਲੈ, ਸਾਰਾ ਸਾਰਾ ਤੇਲ ਦੇ ਕਨੈਕਟਰ ਚਸ਼ਮੇ ਤੇ ਪਹੁੰਚੇ, ਪਾਣੀ ਭਰ ਲਿਆ, ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਬੜਾ ਸਾਹ ਚੜਿਆ, ਆਖਿਰਕਾਰ ਦਿੱਤੇ ਦੇ ਉੱਪਰ ਆਏ ਤਾਂ ਬਾਬਾ ਜੀ ਵੀ ਨਿਤਨੇਮ ਤੋਂ ਬਾਅਦ ਬਾਹਰ ਨਿਕਲੇ, ਚਿੱਟੇ ਦੁਧਵਤ ਦੇ ਬਸਤਰ ਹੋ ਗਏ, ਚਿੱਟਾ ਦੁੱਧ ਵਰਗਾ ਦਾੜਾ, ਮਸਤਕ ਤੇ ਰੱਬੀ ਨੂੰ ਨੇਤਰਾਂ ਵਿੱਚ ਰੱਬੀ ਮਸਤੀ। ਬਾਬਾ ਜੀ ਕਹਿ ਰਹੇ ਹਨ, ਦਾਸ ਦਿੱਤੇ ਵੀ ਸਾਰਾ ਜੱਥਾ ਪਾਣੀ ਲੈ ਕੇ ਉੱਪਰ ਪਹੁੰਚੇ, ਬਾਬਾ ਜੀ ਨੇ ਦੂਰੋਂ ਹੀ ਵੇਖਿਆ ਮੁਸਕਰਾ। ਬਾਬੇ ਦੀ ਮੁਸਕਰਾਹਟ ਵਿੱਚ ਵੀ ਬੜੀ ਬਖਸ਼ੀ, ਨੇੜੇ ਆਏ, ਕਹਿਣ ਲੱਗੇ ਰੱਖ ਦਿਓ ਸੀ, ਜੇ ਤੇਰੇ ਪਾਣੀ ਦੇ ਚੀਰ ਰੱਖੇ ਤਾਂ। ਕਹਿਣ ਲੱਗੇ ਕੋਈ ਨੀ, ਸਾਡੇ ਹੋਵੋਗੇ ਨਹੀਂ ਗਰੀਬ ਨਵਾਜ, ਭਾਵੇਂ ਫਟ ਗਏ ਸਰ, ਪਰ ਫਿਰ ਵੀ ਨਹੀਂ ਕਿਹਾ। ਬਾਬਾ ਜੀ ਪ੍ਰਸੰਨਤਾ ਵਿੱਚ ਆਏ, ਕਹਿਣ ਲੱਗੇ ਕੋਈ ਨੀ, ਭਾਵੇਂ ਇੱਕ ਤੀਰ ਲਿਆਂਦਾ ਜੇ, ਹੁਣ ਪੰਕਤੀ ਪੜ੍ਹਨ ਜੋਗੇ ਤਾਂ ਬਣ ਗਏ ਨਾ, ਆਪੋ ਗਰੀਬ ਨਾ। ਬਾਬਾ ਜੀ ਕਹਿਣ ਲੱਗੇ ਬਾਣੀ ਕਹਿਣ ਮਾਤ, ਕਹਿਣ ਦਾ ਅਸਰ ਥੋੜਾ ਹੁੰਦਾ, ਕਮਾਈ ਕਰਕੇ ਕਰੀਓ ਦਾ ਅਸਰ ਪੂਰ, ਰਤਨਾਂ ਦਾ ਬੋਲਿਆ ਕੰਨਾਂ ਤੱਕ ਰਹੇ, ਮਨ ਤੇ ਜਾ ਕੇ ਕਦੇ ਨੀ, ਮਨ ਦਾ ਬੋਲਿਆ ਆ ਮਨ ਤੇ ਜਾ ਕੇ ਵਧਦਾ। ਤੋ ਬਾਬਾ ਜੀ ਕਹਿੰਦੇ ਸਨ, ਭਾਈ ਕਮਾਈ ਕਰਕੇ ਦੁਨੀਆਂ ਨੂੰ ਇਤਨੀ ਮਹਾਨ ਕਲ ਬਾਬਾ ਜੀ ਦੇ ਤਪੱਸਿਆ ਕੀਤੀ, ਸਰੀਰ ਦੇ ਨਿਰਬਲ ਹੋ ਗਿਆ, ਲੱਕੜੀ ਦੀਆਂ ਘੋੜੀਆਂ ਬਣਾ ਕੇ ਫੜ ਕੇ ਬਾਬਾ ਜੀ ਸਾਰੀ ਸਾਰੀ ਰਾਤ ਖਲੋਤ ਗਏ। ਇੱਥੇ ਹੀ ਬਸ ਨੇ, ਫਿਰ ਕੇਸ ਬਣ ਰਹੇ, ਕਿਉਂਕਿ ਇਹ ਸਰੀਰ ਨੂੰ ਦਰਦ ਹੋਵੇ, ਕਿਧਰੇ ਸਾਹਮਣ ਆ ਜਾਵੇ। ਇਤਨੀ ਮਹਾਨ ਧਾਰਨਾ ਕਰੀ, ਐਵੇਂ ਤਾਂ ਦੁਨੀਆਂ ਦੀ ਪੂਜੀ ਬਾਬਾ ਜੀ ਨੂੰ, ਕਿਉਂਕਿ ਬਾਬਾ ਜੀ ਨੇ ਧੰਨ ਗੁਰੂ ਨਾਨਕ ਦੀ ਪੂਜਾ ਕੀਤੀ ਹੈ, ਇਸ ਵਾਸਤੇ ਜੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ। ਅੱਜ ਜਿਹੜੇ ਧੰਨ ਗੁਰੂ ਨਾਨਕ ਨੇ ਮਹਾਨ ਤਪੱਸਿਆ ਕੀਤੀ, ਭਾਰੀ ਕਰੀ ਤਪੱਸਿਆ, ਬੜੇ ਭਾਗ ਹੱਥੋਂ ਬਣਾਈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਧਰ ਬਾਬਾ ਪਹਿਲਾ ਖੱਚ ਖੰਡ ਨਾਮਿਤ ਨਾਮ ਕਰੀ ਸੀ, ਨਾਮ ਦਾ ਖਜ਼ਾਨਾ ਲਿਆਂਦਾ ਪਿਆਰੇ ਸਾਡੇ ਵਾਸਤੇ ਬਾਬੇ ਨੇ, ਤੇ ਨਾਲ ਗਰੀਬੀ ਨਿਮਰਤਾ। ਨਿਮਰਤਾ ਸਭ ਤੋਂ ਵੱਡੀ ਹੈ। ਬਾਬਾ ਦੇਖੇ ਧਿਆਨ ਸਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ, ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਸ ਬਣਾਇਆ ਉਦਾਸੀ ਕੀ ਰੀਤ ਚਲਾਈ, ਫਿਰ ਚੜਿਆ ਸੋਧਨ ਧਰਤ ਨਾਮ ਦਾ ਖਜ਼ਾਨਾ। ਇਹ ਜਿਹੜਾ ਦੁਸ਼ਤੀ ਨੂੰ ਰਿੜ ਕੇ ਸਾਰਾ ਗੁਰਮਤ ਕੱਢ ਕੇ ਸਤਿਗੁਰੂ ਸ੍ਰੀ ਪਾਤਸ਼ਾਹ ਦੁਨੀਆਂ ਨੂੰ ਮਿਲਣ ਵਾਸਤੇ ਤੁਰ ਪਏ, ਫਿਰ ਕਿਸ ਤਰ੍ਹਾਂ ਘਰ ਘਰ ਦੇ ਵਿੱਚ ਜਾ ਕੇ ਬਖਸ਼ਾ ਕੀਤੀਆਂ ਉਹ ਪ੍ਰੀਖਿਆਵਾਂ ਦੇ ਜਵਾਨ ਬੇਨਤੀ ਕਰਾਂਗੇ। ਤੋ ਆਪ ਸਾਰੀ ਆਪ ਧਨ ਹੋ, ਵੱਡੇ ਭਾਗਾਂ ਵਾਲੇ ਹੋ, ਗੁਰਮੁਖ ਮਹਾਰੀ ਪਾਏ ਕਿਹੜੇ ਪਿਆਰ ਨਾਲ ਜਿਹੜੇ ਵਿੱਚ ਅੰਮ੍ਰਿਤ ਵੇਲੇ ਇਹ ਖਾਸ ਬਖਸ਼ਿਸ਼ ਦਾ ਸਮਾਂ, ਇਹ ਖਾਸ ਦਰ ਕੱਲ ਜੁਗੀ ਆਰਤ ਦੀ ਚਾਦਰ ਨੂੰ ਲਾ ਕੇ ਹੰਸ ਉਡਾਰੀਆਂ ਮਾਰ ਕੇ ਤੇ ਆਪ ਸਾਹਿਬਾਂ ਦੇ ਸਤਖੰਡ ਵੀ ਜੁੜੇ ਹੋ, ਦੇਵਤੇ ਬਣੇ ਤੁਸੀਂ ਸਾਰੇ ਦੇਵਤੇ। ਦੇਵਤਾ ਕੌਣ ਹੁੰਦਾ ਜਿਹੜਾ ਦੇਵਤੇ ਵਾਲੇ ਕੰਮ ਕਰਦਾ, ਰਾਜਕ ਕੌਣ ਹੁੰਦਾ ਜਿਹੜਾ ਰਾਜਾ ਵਾਲੇ ਕੰਮ ਕਰਦਾ, ਪਰ ਇਹ ਦਾਸ ਕਿਸਨੇ ਬਖਸ਼ੀ, ਬਲਹਾਰੀ ਗੁਰ ਆਪਣੇ ਦਿਹਾੜੀ ਸਲਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਤਰ ਲੰਗੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸੁਣਿਆ ਦਾ ਪਵਿੱਤਰ ਪਾਵਨ ਦਿਨ ਬਖਸ਼ਿਸ਼ ਕਰੋ ਸਾਹਿਬ ਜੀ, ਇਸੇ ਤਰ੍ਹਾਂ ਆਪ ਦੇ ਚਰਨਾਂ

अमृत धारा पूर्ण चाल मनोर पूरे

ਦੋ ਸੋਨੇ ਦੇ ਪੈਸੇ ਦਿੱਤੇ, ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਹੈ, ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ। ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ, ਭਾਈ ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ, ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ। ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ, ਇਸ ਦਾ ਨਾਮ ਸੀ ਮੂਲ ਚੰਦ। ਉਹਦੇ ਪਾਸ ਜਦੋਂ ਮਰਦਾਨਾ ਗਿਆ, ਆਖਿਆ ਕੀ ਚਾਹੀਦਾ, ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ, ਇੱਕ ਪੈਸੇ ਦਾ ਝੂਠ ਚਾਹੀਦਾ। ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ, ਮਰਨਾ ਸੱਚ ਹੈ, ਔਰ ਇੱਕ ਕਾਗਜ਼ ਤੇ ਲਿਖ ਦਿੱਤਾ ਜਿਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ, ਇਹਦੇ ਵਰਗਾ ਝੂਠ ਨਹੀਂ। ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ, ਹਮ ਆਦਮੀ ਹਾਂ ਇੱਕ ਦਮੀ, ਤੇ ਜਾਣਾ ਪਵੇਗਾ। ਇਹ ਸਰੀਰ ਤਾਂ ਮਿੱਥਿਆ ਹੈ, ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ। ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ, ਇਹਦੇ ਵਰਗਾ ਕੋਈ ਸੱਚ ਨਹੀਂ। ਤੋ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਨਾ ਭਾਈ ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ, ਪਤਾ ਨਹੀਂ ਦਰਗਾਹ ਤੋਂ ਕਦੋਂ ਸਦਾ ਆ ਜਾਣਾ।

ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਐ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੂੰ ਰਹਿ ਜਾਏਗਾ ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਹੈ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਰਦੇ ਹੋਏ ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ ਹੈ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਵੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੋ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ

ਪਿੰਡ ਵਿੱਚ ਸੰਨ 1780 ਵਿੱਚ ਹੋਇਆ ਅਤੇ ਆਪ ਜੀ ਦਾ ਨਾਮ ਨਿਹਾਲ ਸਿੰਘ ਰੱਖਿਆ ਗਿਆ। ਕੁਝ ਸਮਾਂ ਪਾ ਕੇ ਆਪ ਜੀ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸੰਗਤ ਵਿੱਚ ਰਹਿਣ ਕਰਕੇ ਨਾਮ ਸਿਮਰਨ ਵਿੱਚ ਜੁਟ ਗਏ ਅਤੇ ਇੱਥੇ ਆਪ ਜੀ ਦਾ ਨਾਮ ਗੁਰਮਰਿਆਦਾ ਅਨੁਸਾਰ ਭਗਵਾਨ ਸਿੰਘ ਰੱਖਿਆ ਗਿਆ। ਸੇਵਾ ਸਿਮਰਨ ਵਿੱਚ ਜੁਟੀ ਰਹਿਣ ਵਾਲੀ ਇਹ

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ, ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs, and gigs.

ਜਿੱਦਾਂ ਤੁਹਾਨੂੰ ਪਤਾ ਲੱਗੇ ਕਿ ਚਾਰ ਦੀਵਾਰੀ ਦੇ ਅੰਦਰ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗੌਰਮੈਂਟ ਨੇ, ਉਹਦੇ ਦਾਸ ਰੂਪ ਨੂੰ ਪੁੱਛਣ ਦੀ ਲੋੜ ਨਹੀਂ, ਨਾ ਕਿਸੇ ਹੋਰ ਲੀਡਰ ਦੀ ਰਾਇ ਲੈਣ ਦੀ ਲੋੜ ਨਹੀਂ। ਉਹਦੇ ਥਾਵਾਂ ਥਾਵਾਂ ਤੇ ਪਿੰਡਾਂ ਤੇ ਸ਼ਹਿਰਾਂ ਵਿਚ ਜੋ ਸਤਿਗੁਰੂ ਗ੍ਰੰਥ ਸਾਹਿਬ ਦਾ ਨਿੰਦਕ ਹੈ ਤੇ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲਾ ਤੇ ਲੁੱਟੇ ਜਾਣ ਤੋਂ ਖੁਸ਼ ਹੋਣ ਵਾਲਾ ਹੈ ਤੇ ਜਿਹੜਾ ਪਾਠ ਚੁਕਾਉਣ ਵਾਲਾ ਹੈ, ਉਹਨਾਂ ਨੂੰ ਥਾਵਾਂ ਥਾਵਾਂ ਤੇ ਸੋਚ ਕਾਵੇ ਅੱਗੇ ਬੇਨਤੀ ਹੈ ਤੁਹਾਡਾ ਕਰਨਾ ਚਾਹੁੰਦਾ।